0: ਆਹੀ ਸਿੰਧ ਜੀ ਦਿਲ ਜੀ ਮਟਿਆਰੇ ਐਫ ਐਮ 91.6 ਜੋ
1: ਸਿੰਧ ਕੀ ਹੋ ਤੋ ਆਵਾਜ਼ ਵੀ ਸਿੰਧ ਕੀ ਹੈ ਜੀ ਐਫ ਐਮ 88 ਨੈਟਵਰਕ ਸਿੰਧ ਕੀ ਆਵਾਜ਼।

ਮੁੰਜਾ ਕਿਹੜ ਗਲਾ ਦਾ ਕਿੱਥਾਂ ਗਲਾ ਦਾ ਕਿੱਥਾਂ ਹਾਏ ਹਾਏ ਰਹੀਮ ਯਾਰ ਖਾਨ ਯਾਰ ਰਹੀਮ ਯਾਰ ਖਾਨ ਦਾ ਸਾਨੂੰ ਪਸੰਦੀਦਾ ਸ਼ਹਿਰ ਆ

ਕੇ ਵੱਡਾ ਅਕਰਮ ਮਹਾਰਾਜਾ ਦਾ ਸ਼ਸਤਰ ਦੇ ਲਾਸ਼ ਸਥਿਤ ਸੀਤਾ ਰੋਡ ਮਹਾਂਪਾਲਿਕ ਸਹਿਕਾਰ ਵਕਾਰ ਰਿੰਦ ਜੇ ਵਾਟਰ ਕੋਰਸ ਵਾ ਲਾਸ਼ ਮਿਲਿਓ ਵਕਾਰ ਰਿੰਦ ਜੇ ਵਾਸਨ ਦੇ ਚੌੜਾ ਤੇ ਨੌਜਵਾਨ ਬੀਮਾਰ ਹੋ ਇੰਜਣ ਦੌਰਾਨ ਦੌਰਾ ਪਾਉਣ ਸਬਬ ਬੁੱਢੀ ਫੋਤ ਥੀ ਵਿਓ।